ਨੀ ਸਦਮ ਅਹਿਮਦ ਆਲਾ ਖੋਜ ਮਿੰਦਰ ਕੁੱਲੀ ਸੂ ਇਨ ਵਾਨਾ ਇਨ ਵਖਰਰ ਅਸਕੁਰੂ ਸੁਕੁਰਨ ਯਜੂ ਸੈਦਾ ਬਿਸ਼ੀਨ ਵਾਲਾ ਯਜੂ ਨਹਵੀ ਕੈਦਾ ਹਮਦਨ ਵਸੁਕੁਰਨ